0: ਸਾਰਾ ਸਭਾ ਪੇਟਾ ਸਮਤਾ ਪ੍ਰਤੀਕੋ ਉਪਰ ਦਾਇ ਤੁਲਾਈ ਪ੍ਰਾਥਮਿਕ ਅਧਿਨ ਪਰਸਾ ਅਵਾ ਤੋ ਸੰਤ ਸ੍ਰੀ ਰਾਮ ਦਾਤ
1: ਇਹਨਾਂ ਦੇ ਸਿਰ ਲਗੇ ਪ੍ਰਸਤਾਵਿਤ ਹਾਸਤ ਹਰ ਕੋ ਸੁਣਵਾਈ ਸਕੇ ਕੋ ਸਾ ਅਜ ਸਾਸਨ ਕੋ ਸੁਣਵਾਈ ਭਾਈ ਸੰਗੀ ਕੇ ਦਾ ਜਨਾ ਕੋ ਸੰਸਦੀ ਸਮਿਤੀ ਵਾਸ ਸੁਣਵਾਈ ਸਕੇ ਕੋ ਸਾ ਸੰਤਿਆ ਰੋ ਕਲਾ ਕੀ ਪ੍ਰਸਤਾਵਿਤ ਨੇਪਾਲੀ ਰਾਜ ਦੂਤ ਗ੍ਰੀ ਬਹਾਦਰ ਸੁਨਾ ਕੋ